0: ਬਸ ਬੜਾ ਮਨੁੱਖਾ
1: ਤੁਰੀ ਸਵਾਲ ਕੋਬਾ ਹੰਦਾਨੇ ਤੁਣੀ ਦੋ
0: ਨੂੰ ਹੰਦਾਂਗੇ ਬਹੁਰੇ ਮਮੀ ਹਸ ਤੋ ਕਾਕੋ ਤੋ ਇਕਮ ਕੁ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਦਿੱਤੀ ਫਿਸ਼ੀ ਸਲਾਮ ਅਕੁਮ ਮਿਸ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ ਦੁਰੋਂ ਨਮਾ ਦੋ ਵਾਗੋ ਤੂੰ
1: ਅੱਲਾਹੁ ਅਕਬਰ ਅੱਲਾਹ

best. Do your thing, honey. Tea time request. Assalamu alaikum. ਨਦੀ ਹੈ ਕਿ ਮੈਗਾਹਰਟਸ ਦੀ ਵੇ ਐਫ ਐਮ ਆਡੋ ਹਮੁੰਦਾ ਐਮ ਏ ਹਾਂ ਇਹੁਣ ਤੇਰੀ ਨਾ ਵਰੰ ਉਫਾਵੇਰੀ ਵਰੰ ਪਾਂਚ ਵੇਰੀ ਵਗਤ ਕੁੜਕੇ ਇਹਦੇ ਮੁੰ ਟੀ ਟਾਈਮ ਰਿਕੁਐਸਟ ਆ ਇੱਕੀਗਾ ਮੀਅਦੂ ਇਹੁਣ ਤੇਰੀ ਨਾ ਮੇ ਬਦਲ ਕੁਰੀ ਅਣ ਆਸ਼ਿਦਾ ਮੀਅਦੂ ਕੇ ਟੀ ਟਾਈਮ ਰਿਕੁਐਸਟ ਹੋਗਾ ਔਰ ਮੈਂ ਕੁਲਾਂਦਾ ਕੇ ਵਾਹ ਕੇ ਨੁਦੱਕਾਣਾ ਔਰ ਮੈਂ ਕੁਲਾਂਦਾ ਵਾਹ ਕੇ ਨੁਦੇਖੀ ਕਮੁਗਾ ਵੀ ਅਸ ਮੀਅਦੂ ਕੇ ਟੀ ਟਾਈਮ ਰਿਕੁਐਸਟ ਮੇ ਸ਼ੋਗਾ ਤਿਬੇਫ ਨਾ ਮੇ ਕੇਨਿਸ ਤੇਣੀ ਤਿਬੇਫ ਰੁੰਗੇ ਰਿਕੁਐਸਟ ਤਾਂ ਇੰਗੇ ਤੋ ਮੀਅਦੂ ਕੇ ਮੇ ਸ਼ੋਗਾ ਔਰ ਮੈਂ ਕੇਨਿਸ ਤੇਣੀ ਮੀਅਦੂ ಏಕಕ್ಕೊಂದು ಏಕ ಕುರಿಯ ಗೆಂದಿಯ ಲಂಚ್ ಬ್ರೇಕ್ ಅರ್ಮೆ ವಾಣಿ ಬೇಣು ವಾಲವೇ ಒಕ್ಕಮ ವಾಣಮ ಟೀ ಟೈಮ್ ರಿಕ್ವೆಸ್ಟುಗ ಮಿಯದು ಹಿಮನಾಲಂ ಬೇಣು ವಾಲವೇ ಒಕ್ಕಮ ವಾಣಮ ಮೆಸೇಜ್ ಕೊಲ್ಲುಮಂ ಏಗಡೀಗ ರಿಕ್ವೆಸ್ಟ್ ಕುರಿ ಬೈಲ್ಲವತ ಮಿಯದುಗೆ ಟೀ ಟೈಮ್ ರಿಕ್ವೆಸ್ಟ್ ವಿಶೋಗ ತಿಬೆಫ್ ನಾಹಮೆ ಕೆನಿಸ್ತೆ ಮುಂದಾನಂ

0: ਇਹ ਐਫਐਮ ਇਹੋਂ ਤੇਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੋਂ ਤੇਰੀ ਗੈਸਟ ਆਰ ਜੇ
2: ਗੈਸਟ ਆਰ ਜੇ ਗਤੁਗਾ ਬੱਦਲ ਕੁਰਾ ਫਰਾਤਾ ਇਕੋ ਤਫਾਤ ਮੌਦੂ ਤੱਕ ਵਾਹਕ ਦੱਕਾ ਨੂੰ ਕੀ ਫੁਰਸਤ